0: ਜਰਾ ਬਾਈ ਸਗਾਈ ਕਰੇ ਸਾਰੂ ਚਾਰ ਵੀਰ ਚਾਰ ਲਗੋੜਾ ਵੇਗੇ ਉਹ ਤਾਂ ਨਾਰਦ ਸਵਾਮੀ ਆਗੋ ਅਨ ਸਤਿਆਵਾਨ ਸਾਵਿਤਰੀ ਕਾਂ ਕੇ ਵੇਂਡੀ ਇਹ ਸਤਿਆਵਾਨੇ ਤੀ ਤਾਰੋ ਵਾਇਆ ਮਤ ਮਤ ਮਤ ਕਾ ਬਾਰਜ ਮੀਨਾ ਮਰਜਾਵਲੋ ਛੇ ਵੇਂਡੀ ਅਨ ਤੁੰਦ ਕੋ ਦਾੜ ਕੂੰ ਕਾੜੀਸ ਬਾਰੇ ਮੀਨਾ ਮਰਜਾਵਲੋ ਛ ਠੀਕ ਛ ਮਰਗੋ ਤਾਂ ਮਾਰੇ ਮਾਈ ਮਾਰੋ ਪਤ ਜਰ ਖੋਰੋ ਵੀ ਤੋ ਮਾਰੇ ਪਤੀ ਦੇਨ ਮਾ ਉਟਾਲੀ ਔਰ ਮਨੇਮ ਕੇ ਦੇਨੀ ਗੋਲ ਪਾਣੀ ਵੇਗੋ ਬਾਰਾ ਮੀਨਾ ਬਾਰਾ ਦਾੜੇ ਤੁਣੀ ਔਰ ਲਾਰਾ ਕਣਾਈ ਜਗੋ ਲੱਕੜੀ ਨਿਕੀ ਕੋਨੀ ਉਹ ਦਾੜੀ ਲੱਕੜੀ ਲਾਵਾ ਉਹ ਲੱਕੜੀ ਫੋਨ ਆ ਕਨ ਵੇਸਨ ਨਿਰਵਾਹ ਚਲਾਵਾ ਇੱਕ ਦਾੜਾ ਆ ਬਈ ਸਾਰ ਪੂਰਨਿਮਾ ਸੇ ਆ ਦੇ ਪੂਰਨਿਮਾ ਕਛ ਉਨ ਦਾੜਾ ਜਖੋ ਨਿਕਲੋ ਸਤਿਆਵਾਨ ਨਿਕਲੋ ਉਨ ਦਾੜਾ ਮਾਤਰਮ ਸਵਿਤਰਾ ਕੀ ਮੈਂ ਤਾਰਲਾ ਰਹੂੰ ਛੂ ਮਤੇ ਮਤ ਮਤ ਮਤ ਦਾੜੀ ਆਈ ਆਜ ਵਰ ਜਗੋ ਕੋਨਾਈ ਕੋਨੀ ਆਈ ਆਜ ਕੋ ਆਈ ਕੋਨੀ ਪਤੀ ਦੇ ਮਾਉਂ ਛੂ ਮਾਰਾ ਹੱਟਾ ਤ੍ਰਿਪੁਰਾ ਠੀਕ ਸੇ ਸੰਗੇ ਚਲੇ ਗਏ ਨ ਪੂਰਨਿਮੇਰ ਦਾੜੋ ਰ ਅਤ ਹੱਟ ਸਾ ਅਤ ਦੇ ਫਾਟਾ ਵਦੇ ਕਰੇਰ ਮਾਈ ਇੱਕ ਫਾਟਾ ਵੜੇਰੋ ਰ ਮਾਰੇ ਝੋਲੋ ਕੜਾ ਤੁਰੰਤ ਸਭ ਕੋ ਮਰਗੋ ਮਰਤੇ ਖਮਾਤ ਏਮ ਰਾਜਾ ਲੇਤਾਣੀ ਮਾਇਰੋ ਪ੍ਰਾਣ ਨਿਕਲੋ ਨਿਕਲੋ ਜਨਾ ਲਾਰਾ ਲਾਰਾ ਲਾਰਾ ਲਾਰਗੀ ਹੋਟੋ ਫਰਨ ਦੇਖੋ ਤੂੰ ਬਾਈ ਚੁਰਿਆ ਏ ਛੋਰੀ ਕਾਹੀ ਮਾਂਗੇ ਚੀ ਮਾਂਗੇ ਤੁਰ ਮੈਂ ਦੇਣ ਤਿਆਰ ਛੂ ਮਹਾਰਾਜ ਮਾਰ ਸਾਸੂ ਸਸਰ ਆਉਂਦੇ ਛ ਮਾਰ ਸਾਸੂ ਸਸਰ ਆਉਂਦੇ ਛ ਮਾਰ ਸਾਸੂ ਸਰੇਨ ਆਕੀ ਦੇਨਾਕ ਅਤਰੀ ਮਾਂਗਣੀ ਤਤਾਸਤੂ
1: ಈ ಜನುಮವೇ ಆ ದೊರಕಿದೆ ರುಚಿ ಸವಿಯಲು
2: ಆಹಾರವೇ ಔಷಧಿ ಅಡುಗೆ ಮನೆಯೇ ಔಷಧಾಲಯ ಸ್ವಾದಿಷ್ಟ ಆಹಾರ ಚಟ್ಪಟ ಅಡುಗೆ ವೈವಿಧ್ಯಮಯ ತರಾವರಿ ತಿನಿಸುಗಳು ಅಡುಗೆ ಮನೆಯ ಸಾಧನಗಳು ಪರಿಕರಗಳು ಹೆಲ್ತ್ ಟಿಪ್ಸ್ ಅಂಡ್ ಹೆಲ್ದಿ ಫುಡ್
3: ನಿಮ್ಮ ಮನೆ ಮನದ ಕೈರುಚಿ
4: ಅಡುಗೆ ಮನೆಯಲ್ಲೊಂದು ಸುತ್ತು ಕಾರ್ಯಕ್ರಮ ಸೋಮವಾರದಿಂದ ಶನಿವಾರದವರೆಗೆ ಮಧ್ಯಾಹ್ನ 1 ಗಂಟೆಗೆ ಆರ್ಜೆ ಮಹಾಲಕ್ಷ್ಮಿ ಜೊತೆ ಮೊಬೈಲ್ ಆಪ್ನಲ್ಲಿ ಕೂಡ ರೇಡಿಯೋ ಶಿವಮೊಗ್ಗವನ್ನು ಕೇಳಿ ಆನಂದಿಸಿ
5: ನೀವು ಕೇಳ್ತಾ ಇದ್ದೀರಾ ರೇಡಿಯೋ ಶಿವಮೊಗ್ಗ 90.8 FM ಸಮುದಾಯ ಬಾನುಲಿ ಭರವಸೆಗಾಗಿ ಭವಿಷ್ಯಕ್ಕಾಗಿ ನಮ್ಮ ಬಾನುಲಿ ಈಗ ಹಿಂದೂಸ್ತಾನಿ ಸಂಗೀತ ಹಾಡಿರುವವರು ನಿಷಾದ್ ಹರ್ಲಾಪುರ್ ಹಾಗೂ ನೌಷಾದ್ ಹರ್ಲಾಪುರ್
6: ಪಂಡಿತ್ ಡಾಕ್ಟರ್ ಪುಟ್ಟರಾಜ್ ಸಚಿವರನ್ನ ನಮಸ್ಕರಿಸಿ ಹಾಗೂ ನಮ್ಮ ಅನುಭವಗಳಾದ ಪಂಡಿತ್ ಸೋಮನಾಥ್ ಮರಳುಸರ್ ಅವ್ರಿಗೂ ನಮಸ್ಕರಿಸಿ ಪ್ರಥಮದಲ್ಲಿ ಬೆಳಗಿನ ಸಮಯ ಆಗಿದ್ದರಿಂದ ರಾಗ್ ಕೋಮಲ್ ರಿಷಭ್ ಆಸ ಅವರನ್ನ ಪ್ರಸ್ತುತಪಡಿಸ್ತೀವಿ ನಮ್ಮ ತಾಯಿಯವರು ಶ್ರೀಮತಿ ದಿಶಾ ಗರ್ಲಾಪುರ್ ಅವರು ತಂಬೂರಿ ಸಾಧ್ಯತೆ ಸಾಧ್ಯವಿದೆ ಅವ್ರಿಗೂ ನನ್ನ ನಮಸ್ಕಾರಗಳು ಕೇಳ್ತಾರೆ ಕೋಮಲ್ ರಿಷಭ್ ಕಾಸ ಅವರೊಂದಿಗೆ ನಮ್ಮ ಕಾರ್ಯಕ್ರಮವನ್ನು ಇಲ್ಲಿ ಪ್ರಾರಂಭಿಸ್ತೇವೆ